ਹੁਣ ਮੈਂ ਉਰੀ ਤੇ ਮੈਂ ਗਾਂ ਤੇ ਕੋ ਤਰ ਬੋਲ ਮੈਂ ਆ ਮੈਂ ਆਇਆ ਯੋ ਤੇ ਸਰਾ ਕੀ ਬੋਕੇ ਕਾਂ ਹੈ ਤੇ ਹਨ ਰਾਸ ਸਰਾ ਕੇ ਆਇਓ ਤੇ ਜਾਵੀ ਰੋਸੀ ਆ ਪੰਨਾ ਕੋ ਚੋਨਾ ਤੇ ਐਸ ਐ ਕੇ ਖਾਇਰੋ ਸਨ ਪਰੋਈ ਆਮ ਦੇ ਤੇ ਤੇ ਮੈਂ ਆਵਾਂ ਕੇ ਕੋ ਕਨਾ ਕੋ ਨਾ ਬੇਮ ਕਤੇ ਕਰੋਈ ਮੈਂ ਕੰਨ ਸਮਾਈ ਦੀ ਕਿਤਾਬ ਵਾਰ ਤਰਬੂਨ ਯੋਨ ਕਾਇਨ ਨੂਰ ਕੰਤੋ ਕਿਨਾ ਕਨਨ ਨਰਾ ਨਿਮੇ ਵਾ ਕੈ ਆਯੋ